0: ਲਿੰਬ ਬਾਏ ਪੀਲੇ ਪੀਲੇ ਆਏ ਕੀ ਸੁਸਤੀ ਮੜੇ ਕੀ ਸੁਸਤੀ ਐਕਟ ਪਿਆਲੀ ਪੀਲੇ ਬਾਏ ਪੀਲੇ ਪੀਲੇ ਓ ਸਭੇ ਮੁਸਾਫਿਰ ਦਿਲ ਕੇ ਅੱਛੇ ਸਭੇ ਮੁਸਾਫਿਰ ਦਿਲ ਕੇ ਅੱਛੇ ਕਾਨ ਕਹਾਂ ਪਰ ਉਤਰੇਗਾ ਬਾਏ ਪੀਲੇ ਓ ਚਾਹੇ ਮੇਰੀ ਗਰਮ ਮਸਾਲਾ ਪੀਏਗਾ ਕੋਈ ਕਿਸਮਤ ਵਾਲਾ ਗੋਰਾ ਹੋ ਜਾਂ ਬਿਲਕੁਲ ਕਾਲਾ ਖੁੱਲ ਜਾਏਗਾ ਦਿਲ ਕਾ ਤਾਲਾ ਕਹਿਤਾ ਰਹੇਗਾ ਕਹਿਣੇ ਵਾਲਾ ਚਲਤਾ ਰਹੇਗਾ ਚਲਨੇ ਵਾਲਾ ਸੁਣਦੇ ਬਾਈ ਸੁਣਦੇ ਲਾਲਾ ਆਗੇ ਮੇਰੇ ਫੌਜੀ ਬਾਈ ਤੇਰੇ ਪੇ ਕੁਰਬਾਨ ਮੈਂ ਬਾਈ ਤੁਮ ਹੋ ਸਭ ਕੀ ਜਾਨ ਹੋ ਬਾਈ ਬੈਠੋ ਤੁਮ ਵੀ ਚਾਹੇ ਹੈ ਆਈ ਬੈਠੋ ਤੁਮ ਵੀ ਚਾਹੇ ਹੈ ਆਈ ਇਹ ਹੈ ਮੇਰੇ ਗਾਣੇ ਕੇ
1: ਕਿਆ ਬਾਤ ਹੈ
0: ਅੰਤਰਾ ਸੁਣਾਇਆ
1: ਅੱਛਾ ਜੋ ਲਿਖਤੇ ਹੈ ਕੈਸੀ ਸੂਫੀਆਨਾ ਕਵਿਤਾਏ ਲਿਖਤੇ ਹੈ
0: ਸੂਫੀਆਨਾ ਜੈਸੇ ਮੈਂ ਸੂਫੀਆਨਾ ਵੀ ਸੁਣਾਉਣਾ ਚਾਹੂੰਗਾ ਸਭ ਸਿਆਣੇ ਮਿਲਦੇ ਨੇ ਸਭ ਸਿਆਣੇ ਮਿਲਦੇ ਨੇ ਤੇ ਕਮਲਾ ਕੋਈ ਕੋਈ ਉਹ ਬੋਲਣ ਵਾਲੇ ਮਿਲਦੇ ਨੇ ਚੁੱਪ ਕੋਈ ਕੋਈ ਤਨ ਦਾ ਮੇਲਾ ਮਨ ਦਾ ਮੇਲਾ ਤਨ ਦਾ ਮੇਲਾ ਮਨ ਦਾ ਮੇਲਾ ਤੇ ਸਮਝੇ ਕੋਈ ਕੋਈ ਉਹ ਸਭ ਸਿਆਣੇ ਮਿਲਦੇ ਨੇ ਤੇ ਕਮਲਾ ਕੋਈ ਕੋਈ
1: ਬਹੁਤ ਅੱਛਾ ਲਗਾ ਸੰਦੀਪ ਜੀ ਆਪਣੇ ਸ਼ੌਕ ਕੋ ਆਗੇ ਬੜਾਈਏ ਲਿਖਤੇ ਰਹੀਏ ਔਰ ਇਸੀ ਤਰ੍ਹਾਂ ਗਾਤੇ ਰਹੀਏ ਅਗਲੀ ਮੁਲਾਕਾਤ ਮੈਂ ਫਿਰ ਆਪਸੇ ਕੋਈ ਨਯਾ ਗੀਤ ਸੁਣੇਂਗੇ ਬਤਾਈਏ
0: ਤੋ ਮੇਰੀ 30 ਤਾਰੀਖ ਕੋ ਮੈਰਿਜ ਐਨਿਵਰਸਰੀ ਵੀ ਹੈ ਮੇਰੀ ਵਾਈਫ ਜੋਤੀ ਹੈ ਉਸਕੇ ਲਈ ਡੈਡੀਕੇਸ਼ਨ ਹੈ ਉਨਕੋ ਸੁਣਾਉਣਾ ਚਾਹੂੰਗਾ ਫਿਲਮ ਹੈ ਬੀਵੀਓ ਤੋ ਐਸੀ ਗਾਣਾ ਹੈ ਫੂਲ ਗੁਲਾਬ ਕਾ ਲੱਖੋਂ ਮੇ ਹਜ਼ਾਰੋਂ ਮੇ ਇੱਕ ਚਿਹਰਾ ਜਨਾਬ
1: ਕਿਆ ਬਾਤ ਹੈ ਬਹੁਤ ਸੁੰਦਰ ਬਹੁਤ ਸੁੰਦਰ ਤੋ ਆਪਕੋ ਢੇਰੋ ਢੇਰੋ ਸ਼ੁਭਕਾਮਨਾਏ ਔਰ ਸੁਣਤੇ ਹੈ ਆਪਕੀ ਪਸੰਦ ਕਾ ਯੇ ਗੀਤ